0: ਦੇਖਾਉਂਦੇ ਉਹ ਹਮਲੇ, ਓਏ ਦੇਖਾਉਂਦੇ ਉਹ ਹਮਲੇ, ਇਸ ਤੋਂ ਵੀ ਹਕਾਰੇ ਨਾ ਦੇਖਾਉਂਦੇ ਉਹ ਹਮਲੇ.
1: So this FM 93.2 megahertz.